ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਜਾਈ।

ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ Bollywood's biggest 90s songs non-stop.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ.
1: ਇਟਸ ਅ ਡੌਗ ਵਾਕ. ਆਈ ਡੂ ਇਟ ਐਵਰੀ ਡੇ ਐਟ ਹੋਮ. ਆਈ ਡੋਨਟ ਨੀਡ ਟੂ ਪਲਾਨ ਇਟ. ਚੈੱਕ ਦ ਟਾਈਮ, ਚੈੱਕ ਮਾਈ ਫੋਨ. ਵਾਈ ਡੋਨਟ ਨੀਡ ਟੂ ਚੈੱਕ ਮਾਈ
2: ਹੇ ਬੋਏ.
3: Coast Guard, we're spooked.
4: Okay, help's on its way.
3: Hold on, mate.
5: Shoes tied. Phone.
6: Back before dark, love. Okay.
7: In an emergency at the coast, call 999 and ask for the Coast Guard. And please respect the water.
0: The Leica Radio Network. The perfect soundtrack for a British summer heatwave.